ਤੁਸੀਂ ਸੁਣ ਰਹੇ ਹੋ ਮਹਿਕ ਪੰਜਾਬੀ। ਪੰਜਾਬੀ ਸੰਗੀਤ ਦੀ ਖੂਬਸੂਰਤੀ ਇਹ ਹੈ ਕਿ ਆਪਣੀ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਜੜ੍ਹਾਂ ਨਾਲ ਜੁੜੇ ਜੁੜੇ ਇਹ ਅੱਗੇ ਇਸ ਤਰ੍ਹਾਂ ਚੱਲ ਰਿਹਾ ਹੈ ਜਿਵੇਂ ਕਿ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਹਿਚਾਣ ਦਿੱਤੀ ਜਾਵੇ। ਆਓ ਸੁਣਦੇ ਹੈ ਇੱਕ ਜੋਸ਼ ਭਰਿਆ ਨਵਾਂ ਗਾਣਾ।

0: ਤਾਂ ਅਸਾਂ ਆਸਾ ਕਰਨੀ ਕਿ ਇਹ ਲੋਕ ਗੀਤ ਅਸਾਂ ਦੇ ਕਿਸਾਨ ਸਾਥੀ ਜੀ ਜ਼ਰੂਰ ਪਸੰਦ ਆਇਆ ਹੋਣਾ ਔਰ ਇਸ ਲੋਕ ਗੀਤ ਦੇ ਬਾਅਦ ਉਹਨਾਂ ਚੱਲਣਾ ਅਗਲੀ ਜਾਣਕਾਰੀ ਦੀ ਤਰਫ ਤਾਂ ਕਿਸਾਨ ਸਾਥੀ ਸੁਣਦੇ ਨੇ ਜਾਣਕਾਰੀ
1: ਕਿਸਾਨ ਸਾਥੀਓ ਕਾਰਜਕ੍ਰਮ ਕਿਸਾਨ ਬਾਣੀ 'ਚ ਅਹਾਂ ਦਾ ਪ੍ਰਯਾਸ ਰਹਿੰਦਾ ਕਿ ਹਰ ਦਿਨ ਇੱਕ ਨਿੱਤ ਨਵੀਂ ਜਾਣਕਾਰੀ ਅਹਾਂ ਤੁਹਾਂ ਤੱਕ ਪਹੁੰਚਾਈਏ ਚਾਹੇ ਉਹ ਵਿਸ਼ੇਸ਼ਗਾਂ ਦੁਆਰਾ ਦਿੱਤੀ ਗਈ ਜਾਣਕਾਰੀ ਹੋਵੇ ਜਾਂ ਫਿਰ ਉਨ੍ਹਾਂ ਕਿਸਾਨਾਂ ਕੰਨੇ ਕੀਤੀ ਗਈ ਗੱਲਬਾਤ ਹੋਵੇ ਉਸੇ ਕੜੀ ਵਿੱਚ ਅੱਜ ਇੱਕ ਉਨ੍ਹਾਂ

0: ਚ ਨਹੀਂ ਲੈਣਾ ਉਹ ਅਸਾਂ 250 ਰੁਪਏ ਕਿਲੋ ਚਲੀ ਜਾਂਦਾ ਈਜ਼ੀਲੀ ਮਤਲਬ ਬਿਲ ਮਜ਼ੇ ਨਾਲ ਕੋਈ ਵੇ ਨਹੀਂ ਕਦੇ ਮੰਡੀਆ 300 ਰੁਪਏ ਵੀ ਚਲੀ ਜਾਂਦਾ ਚਲੀ ਆਹਾਂ ਦਿੰਦੇ ਆਹਾਂ ਘੱਟ ਦਿੰਦੇ ਮਤਲਬ ਮੰਡੀਆ ਨਾ 50 ਰੁਪਏ ਦੇ ਚੱਕਰ ਜਿਹਨਾਂ ਦੇ ਕਿਉਂਕਿ ਹਾਂ ਕਿਸਾਨ ਨੇ ਕਹਿੰਦਾ ਬੇਚਾਰੇ ਕੈਂਸਰ ਪੇਸ਼ੈਂਟ ਹੁੰਦੇ ਸਭ ਉਹਨੀਆਂ ਦੁਖੀ ਹੁੰਦੇ ਬੇਚਾਰੇ
1: ਹਾਂ ਇੱਕ ਭਾਵਨਾ ਤੌਰ ਪਰ ਕਰਨੇ ਕਿ ਚਲੋ ਆਪਣੀ ਹੈ ਨਾ
0: ਬਿਲ ਜਾਂਦੇ ਨਾ ਮਿਸ ਯੂਜ਼ ਨਹੀਂ ਕਰਦੇ ਖਾ ਹੁਣ ਅੱਜ ਇਸ ਲਈ ਡਿਮਾਂਡ ਬੜੀ ਹੈ ਹੁਣ ਅੱਜ ਰੋਜ਼ ਹੀ ਟੈਲੀਫੋਨ ਆਉਂਦੇ ਮੰਡੀਆ ਤੇ
1: ਅੱਛਾ
0: ਸਾਨੂੰ ਦੇ ਦਿਆ ਥੋੜਾ ਦੇ ਦਿਆ ਇਸ ਦਾ ਬੜਾ ਫਾਇਦਾ ਰਿਹਾ ਨਹੀਂ ਪ੍ਰਕਿਰਤੀ ਖੇਤੀ ਦਾ ਬਹੁਤ ਅੱਛਾ ਹੈ ਲੋਕਾਂ ਜਿਹਨਾਂ ਨੂੰ ਪਤਾ ਹੈ ਵੀ ਇਹ ਪ੍ਰਕਿਰਤੀ ਖੇਤੀ ਕਰਦੇ ਸਰ ਵਿਸ਼ਵਾਸ ਨੇ ਹੋਈ ਹੈ ਕਹਿੰਦੇ ਅੱਛਾ ਹੈ ਟੇਸਟ ਹੈ ਸਵਾਦ ਹੈ
1: ਜੀ ਹਾਂਜੀ
0: ਹਾਰਟੀਕਲਚਰ ਯੂਨੀਵਰਸਿਟੀ ਵੀ ਜਾਂਦਾ ਮੇਰਾ ਫਿਰ ਐਗਰੀਕਲਚਰ ਯੂਨੀਵਰਸਿਟੀ ਵੀ ਸਾਡੇ ਕਾਫੀ ਲੋਕ ਲੈਂਦੇ ਨੇ
1: ਅੱਛਾ ਤੇ ਮੰਡੀ ਹੁਣ ਲੱਗਦੀ ਤੋਂ ਹਾਂ ਜੀ ਕੁਸਾ ਮੰਡੀ
0: ਮੰਡੀ ਰਾਹ ਦੀ ਜਸੂਰ ਹੈ ਫਿਰ ਕਾਂਗੜੇ ਵਾਲੇ ਵੀ ਹਨ ਸ਼ਾਹਪੁਰ ਵੀ ਹੈ ਇਹ ਨਹੀਂ ਆਪਣੇ ਦਮਸ਼ਾਲਾ ਹੈ ਪਾਲਮਪੁਰ ਵੀ ਹੈ
1: ਹਾਂਜੀ
0: ਇਹਨਾਂ ਕਹਿੰਦੇ ਸਾਰੇ ਕਹਿੰਦੇ ਗੱਲਬਾਤ
1: ਜਲੂ ਤੁਹਾਂ ਇਹ ਕੰਮ ਸ਼ੁਰੂ ਕੀਤਾ ਹਾਂ ਤਾਂ ਇਸ ਤੋਂ ਪਹਿਲਾਂ ਤੁਹਾਂ ਕੁਝ ਸਿਖਲਾਈ ਵਗੈਰਾ ਲਈ
0: ਨਹੀਂ ਮੈਂ ਤਾਂ ਕਰੋਨਾ ਟਾਈਮ ਤਾਂ ਉਸ ਲਈ ਕਹਿੰਦੇ ਬੇਟਾ ਮੇਰਾ ਥਾ ਆਸ਼ੀਸ਼ ਸਿੰਘ ਰਾਣਾ ਬੀਟੈਕ ਸਿਵਲ ਫਿਰ ਗਵਰਨਮੈਂਟ ਸਰਵਿਸ ਦੇ ਚੱਕਰ ਚ ਸਾ ਮਿਲੀ ਨਹੀਂ ਕਹਿੰਦੇ ਪ੍ਰਾਈਵੇਟ ਸਾ ਜਾਣਾ ਨਹੀਂ ਚਾਹੁੰਦਾ ਸਾ ਕੋਚਿੰਗ ਲੈ ਰਹਾ
1: ਅੱਛਾ
0: ਫਿਰ ਕਰੋਨਾ ਚ ਫਿਰ ਫਸੀ ਗਏ ਤੇ ਚੱਕਰੇ ਤੇ ਨਾ ਫਿਰ ਮੈਂ ਬਾਗ ਲਗਾਉਣਾ ਨਹੀਂ ਕਿਸਾਨੀ ਕਰਨੀ ਪਹਿਲਾਂ ਬੋਲਦਾ ਮੈਂ ਕਿਸਾਨੀ ਕਰਨੀ ਮੈਂ ਕਿਸਾਨੀ ਕਰਨਾ ਇਸ ਲਈ ਆਸਾਨ ਨਹੀਂ ਹੈ ਮੁਸ਼ਕਿਲ ਹੈ ਬਈ
1: ਸਾਡੇ
0: ਪੁਰਖਾਂ ਤੇ ਲੈ ਕੇ ਮਤਲਬ ਦਾਦਾ ਤੇ ਲੈ ਕੇ ਕਿਸਾਨੀ ਕਰਦੇ ਆਏ ਅੱਛੀ ਕਿਸਾਨ ਤੇ ਹਾਂ ਕਾਫੀ ਜ਼ਮੀਨ ਸੀ ਸਾਡੀ
1: ਹਾਂਜੀ
0: ਕਹਿੰਦਾ ਆਪਣੇ ਆਪ ਕਰਦੇ ਤੇ ਕਿਸਾਨੀ ਮਤਲਬ ਕਿਸੇ ਦਾ ਮਤਲਬ ਡਿਪੈਂਡੈਂਟ ਨਹੀਂ ਥੇ
1: ਬਿਲਕੁਲ
0: ਇਕਲੀ ਫਿਰ ਇਹ ਬੋਲਦਾ ਵੀ ਮੈਂ ਡਰੈਗਨ ਲਗਾਉਣਾ ਮੈਂ ਤਾਂ ਸੁਣਿਆ ਪਹਿਲੀ ਵਾਰੀ ਨਾ ਤਾਂ ਡਰੈਗਨ ਦਾ ਫਿਰ ਇਤਨਾ ਫਿਰ ਮੇਰੇ ਪਤਨੀ ਥੇ ਤੇ ਨਾ ਕਹਿੰਦਾ ਪੁੱਛਦੇ ਨਾ ਗੱਪ ਸ਼ਪ ਲੱਗੀ ਬੇਟੇ ਮਾਂ ਬੇਟੇ ਦੀ
1: ਹਾਂਜੀ
0: ਮੈਂ ਤਾਂ ਬੋਲਿਆ ਮੈਂ ਦੇਖ ਲਿਆ ਤੁਹਾਡੀ ਮਰਜ਼ੀ ਆ ਦੇਖ ਲਿਆ ਮੈਂ ਦੱਸਾਂ ਸਮਝ ਹੁੰਦਾ ਕਿ ਡਰੈਗਨ ਪਹਿਲੇ ਫਿਰ ਯਹਾਂ ਬਰਨਾਲਾ ਵਿਜ਼ਿਟ ਕੀਤੇ ਹਾਂ 5 ਸਤੰਬਰ 2020 ਹੋ ਗਏ ਇਹ ਦਿਖਣਾ
1: ਅੱਛਾ
0: ਇਹ ਲਗਭਗ 300 ਕਿਲੋਮੀਟਰ ਹੈ 5 ਘੰਟੇ ਲੱਗੇ ਸਾਡੇ ਬਰਨਾਲਾ ਪੁੱਜਣੇ ਦੇ
1: ਹਾਂਜੀ
0: ਆਪਣੀਆਂ ਗੱਡੀ ਵਿੱਚ ਗਏ ਅਸਾਂ ਦੇਖਿਆ ਪਹਿਲੇ ਪਹਿਲੀ ਵਾਰ ਦੇਖਿਆ ਮੈਂ ਜਾਈ ਕਿਸੇ ਡਰੈਗਨ ਰੂਟ ਤੇ ਫਿਰ ਮੈਂ ਚਲੋ ਅਗਰ ਮਨ ਕਰਦਾ ਬੇਟੇ ਦਾ ਤਾਂ ਫਿਰ ਆਦਮੀ ਦਬਾਣਾ ਨਹੀਂ ਚਾਹੀਦੀ ਕੁਛ ਆਸ਼ਾ ਹੈ ਬਸ ਫਿਰ ਮੈਂ ਤਾਂ ਬਸ ਸੇਵਾਦਾਰੀ ਇਹਨਾਂ ਦਾ ਲੱਗਿਆ ਕੰਮ ਹੈ ਤੋਂ ਬਗੀਚੇ ਫਿਰ ਕਹਿੰਦੇ ਕਹਿੰਦੇ ਇਹ ਵੀ ਕਰਦੇ ਪਤਨੀ ਨੇ ਕਹਿੰਦੇ ਬੇਟਾ ਹੈ
1: ਹਾਂਜੀ
0: ਬਾਕੀ ਸਬਜ਼ੀਆਂ ਸਾਰੀਆਂ ਲਗਾਉਂਦੇ ਪ੍ਰਕਿਰਤਿਕ ਤਰੀਕੇ ਕਹਿੰਦੇ ਕੱਢਦੇ ਕਹਿੰਦੇ ਬੜੀ ਮਜ਼ੇਦਾਰ ਰਿਜ਼ਲਟ ਆਉਂਦਾ ਬੜਾ ਅੱਛਾ ਰਿਜ਼ਲਟ ਹੈ
1: ਅੱਛਾ ਅੱਛਾ ਇਹ ਪ੍ਰਾਕਿਰਤਿਕ ਖੇਤੀ ਦੀ ਵੀ ਤੁਹਾਨੂੰ ਕਦੋਂ ਤੇ ਪ੍ਰੇਰਣਾ ਮਿਲੀ ਹੈ ਤੁਹਾਂ ਜੋ
0: ਪ੍ਰਾਕਿਰਤਿਕ ਖੇਤੀ ਜੀ ਤਾਂ ਪਹਿਲੇ ਤਾਂ ਰਾਜੀਵ ਦੀਕਸ਼ਿਤ ਜੀ ਇਹ ਪਹਿਲੇ 12 ਚ ਇਹਨਾਂ ਤੇ ਮੈਂ ਸੁਣਿਆ ਕਾਫੀ ਦਿਨਾਂ ਦੇ ਲੈਕਚਰ ਲੁਕਚਰ ਯੂਟਿਊਬ ਵਗੈਰਾ ਪਰ ਜ਼ਿਆਦਾ ਗੱਲਬਾਤ ਕਲੀਅਰ ਨਹੀਂ ਹੋਈ ਫਿਰ 18 ਚ ਸਾਡੇ ਹਿਮਾਚਲ ਨੇ ਸ਼ੁਰੂ ਕੀਤੀ ਪ੍ਰਕਿਰਤਿਕ ਖੇਤੀ
1: ਹਾਂਜੀ
0: ਸੁਭਾਸ਼ ਪਾਲਕਰ ਪ੍ਰਕਿਰਤਿਕ ਖੇਤੀ
1: ਜੀ
0: ਕਿਸਾਨ
1: ਹਾਂਜੀ ਹਾਂਜੀ
0: ਫਿਰ ਇਹਨਾਂ ਕਹਿੰਦਾ ਹਾਂ ਜੁੜੀ ਹੈ 18 ਚ ਜੁੜੀ ਇਹਨਾਂ ਕਹਿੰਦਾ ਟ੍ਰੇਨਿੰਗ ਤਾਂ ਕੋਈ ਲਈ ਨਹੀਂ ਫਿਰ ਇੱਥੋਂ ਹਾਂ BTM ਹੁੰਦੇ ਸਾਡੇ ਬਲਾਕ ਪਰ ਨਾ BTM ਕਨੇਡੀਅਨ ਆਤਮਾ ਪਰਯੋਜਨਾ ਵਾਲੇ ਇਹਨਾਂ ਦੇ ਜਿਹੜੇ ਬਲਾਕ ਟੈਕਨੀਕਲ ਮੈਨੇਜਰ ਹੁੰਦੇ ਤੇ ਨਾ ਸਾਡੀ ਬੜੀ ਮਦਦ ਕੀਤੀ ਫਿਰ ਇਹਨਾਂ ਹਾਂ ਜੋ ਦੱਸਿਆ ਵੀ ਤੁਹਾਂ ਕਰਾ ਕਹਿੰਦੇ ਆਉਂਦੇ ਰਹਿੰਦੇ ਰੈਗੂਲਰ ਵਿਚਾਰੇ ਹਾਲੇ ਪਾ ਦਿੱਤਾ ਇਹੀ ਸੁਭਾਸ਼ ਪਾਲਕਰ ਦੇ
1: ਜੀ ਜੀ ਹਾਂਜੀ ਜਿਵੇਂ ਬਗੀਚਾ ਤੁਹਾਂ ਲਗਾਇਆ ਨਾ ਡਰੈਗਨ ਦਾ ਤੇ ਇਸੀ ਚ ਜੀਆਂ ਹਰ ਦਿਨ ਦੀ ਦਿਨ ਚਰਿਆ ਕਹਿ ਰਹਿੰਦੀ ਇਸ ਚ ਹਰ ਦਿਨ ਕੋਈ ਦੇਖਭਾਲ ਦੀ ਕੋਈ ਖਾਸ ਰਹਿੰਦੀ ਆ ਸੀ ਕੁਛ
0: ਮੇਨ ਚੀਜ਼ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਅਗਰ ਬਗੀਚਾ ਲਗਾਉਣਾ 35 ਤਰੀਕੇ ਨੇ ਮਤਲਬ ਇਹਦੀ ਦੇਖਭਾਲ ਕਰਨਾ ਦਿਖਣਾ ਪਾਉਣ ਦਾ ਮਤਲਬ ਚੱਕਰ ਮਾਰਨਾ ਪਾਉਂਦਾ ਕਹਿੰਦੇ ਬੇਸਿਕਲੀ ਤਾਂ ਜ਼ਿਆਦਾ ਕੰਮ ਜਿਹੜਾ ਐਸਾ ਹੈ ਫਰਵਰੀ ਤੇ ਸਟਾਰਟ ਹੋ ਜਾਂਦਾ ਇਸ ਤੋਂ ਬਾਅਦ ਖਾਦ ਵਗੈਰਾ ਦੇਣਾ ਸ਼ੁਰੂ ਕਰਦੇ ਗਾਂਧੀ ਮਾਮਰ ਜੀ ਤਿਆਰ ਕਰਨਾ ਸ਼ੁਰੂ ਕਰਦੇ ਕਿਉਂਕਿ ਮਈ ਚ ਫਲਾਵਰਿੰਗ ਹੁੰਦੀ ਨਾ ਤਾਂ ਇਹ ਮਈ ਤੇ ਲੈ ਕੇ ਦਸੰਬਰ ਨਵੰਬਰ ਤੱਕ ਸਮਝ ਲੈ ਦੋ ਵੀ ਹਾਂਜੀ ਬਗੀਚੇ ਚ ਰਹਿਣਾ ਪਾਉਂਦਾ ਰੈਗੂਲਰ ਕਿਉਂਕਿ ਇਸ ਵਿੱਚ ਲੱਗਾ ਦਿੰਦੇ ਫਲਾਵਰ ਕੋਈ ਖਰਾਬ ਹੋਦਾ ਕੋਈ ਟੁੱਟਾ ਦਾ ਕੋਈ ਦਿਖਣਾ ਪਾਉਂਦਾ ਰੋਜ਼ ਹਾਂਜੀ ਇਹ ਦਸੰਬਰ ਤੋਂ ਬਾਅਦ ਫਿਰ ਹਾਂ ਥੋੜ੍ਹੀ ਜਿਹੀ ਰੈਸਟ ਹੁੰਦੀ ਕਹਿੰਦੇ ਫਿਰ ਫਰਵਰੀ ਚ ਫਿਰ ਸਟਾਰਟ ਹੋ ਜਾਂਦਾ ਕੰਮ
1: ਅੱਛਾ ਜੀ ਇੱਦਾਂ ਚੱਲੂ ਹਾਂ ਇੱਦਾਂ ਚੱਲੂ ਫਲ ਹਾਂ ਤੋੜ ਲੈਣਾ ਤਾਂ ਕਿਤੇ ਨਾ ਦਿਨ ਦਿੱਤੀ ਜਿਹੜੀ ਸਹਿ ਗੁਣਵੱਤਾ ਰਹਿੰਦੀ
0: ਹਾਂ ਤਾਂ ਇਸੀ ਕਾਰਨ ਹਾਲ ਵੀ ਰਿਸਰਚ ਕਹਿੰਦੇ ਕਰਨਾ ਨਾ ਕਹਿੰਦੇ ਕਹਿੰਦੇ ਕਰਦੇ ਰਹਿੰਦੇ ਹਾਂ ਜੀ ਗਰਮੀ ਚਾਹ ਤੋਂ ਮਈ ਜੂਨ ਵਾਲਾ ਤੋੜਦੇ ਤਾਂ ਜੂਨ ਚ ਨਹੀਂ ਜੂਨ ਐਂਡ ਦੀ ਟੁੱਟਦਾ ਜੁਲਾਈ ਫਸਟ ਵੀਕ ਟੁੱਟਦਾ ਜਿਹੜਾ
1: ਹਾਂਜੀ
0: ਤੁਸੀਂ ਹਾਂ ਬਗੈਰ ਫਰਿੱਜ ਤੇ 15 ਦਿਨ ਰੱਖਦੇ ਬਾਹਰ ਤਾਂ ਠੀਕ ਰਹਿੰਦਾ ਬਾਹਰ ਤਾਂ ਥੋੜ੍ਹਾ ਨਰਮ ਹੋਈ ਨਾ ਲੇਕਿਨ ਅੰਦਰ ਦਾ ਠੀਕ ਹੁੰਦਾ 15 ਦਿਨਾਂ ਬਾਅਦ ਥੋੜ੍ਹਾ ਬਾਹਰ ਸਿੱਕਲੇ ਬੁੰਦਾ ਨਰਮ ਪਾਉਣਾ ਤਾਂ ਲੇਕਿਨ ਅੰਦਰ ਦਾ ਠੀਕ ਹੁੰਦਾ 15 ਦਿਨ ਤੋਂ ਬਾਅਦ ਹਾਂ ਕੱਟੀ ਲੈਂਦੇ ਫਰਿੱਜ ਚ ਤਾਂ ਹਾਂ ਪਿਛਲੇ ਸਾਲ ਨਵੰਬਰ ਚ ਰੱਖਿਆ ਹਾਂ ਇੱਕ ਜਨਵਰੀ ਚ ਕੱਟਿਆ ਜਾਈ
1: ਅੱਛਾ ਜੀਵਨ ਜੀ ਇਸ ਤੋਂ ਬਾਅਦ ਗੱਲ ਕਰਦੇ ਨਾ ਕਿ ਆਹਾਂ ਦੇ ਜਿਹੜੇ ਬੇਰੋਜ਼ਗਾਰ ਯੁਵਾ ਜਿਹੜੀ ਆਹਾਂ ਦੀ ਪੀੜ੍ਹੀ ਹੈ ਜਿਹੜੀ ਕਿ ਨੌਕਰੀਆਂ ਪਿੱਛੇ ਤਾਂ ਘੁੰਮਾ ਦੀ ਕਹਿੰਦਾ ਨੌਕਰੀਆਂ ਨਹੀਂ ਮਿਲਾ ਕਰਦੀਆਂ ਭਲੇ ਇਹ ਤਿੰਨਾਂ ਬਾਅਦ ਜਿਹੜੀਆਂ ਸਾ ਆਪਣੀਆਂ ਖੁੱਲੀਆਂ ਜ਼ਮੀਨਾਂ ਨੇ ਤਾਂ ਤਿੰਨਾਂ ਇਹ ਤੁਹਾਂ ਕਿਹਾ ਸੰਦੇਸ਼ ਦੇਣਾ ਚਾਹਾਂਗੇ
0: ਆਹਾਂ ਦਾ ਸੰਦੇਸ਼ ਦੇਣਾ ਚਾਹੁੰਦੇ ਕਿ ਕੰਮ ਕਰਾ ਬਈ
1: ਹਾਂਜੀ
0: ਕੰਮ ਜਿਹੜਾ ਕਰੇਗਾ ਫਿਰ ਕੁਝ ਵੀ ਜਿਹੜਾ ਅਸਫਲ ਨਹੀਂ ਹੋ ਸਕਦਾ ਭਾਵੇਂ ਘਰ ਕਰਾ ਜਾਂ ਬਾਹਰ ਕਰਾ ਪਰ ਖੇਤੀ 'ਚ ਵੀ ਕਾਫੀ ਜ਼ਿਆਦਾ ਫਾਇਦਾ ਦਿਖਾ ਅੱਜ ਮੈਂ ਤੁਹਾਨੂੰ ਦੱਸਦਾ ਅਗਰ ਤੁਸੀਂ ਨੈਚੁਰਲ ਫਾਰਮਿੰਗ ਕਰਦੇ ਤਾਂ ਦੁੱਧ ਦੀ ਬੜੀ ਅੱਛੀ ਮੰਗ ਹੈ ਦਿਖਾ ਸਰਕਾਰ ਬੜੀ ਮਦਦ ਕਰਦੀ ਆਹਾਂ ਦੇ ਹਰ ਜਗ੍ਹਾ ਮਤਲਬ ਆਈ ਰਹਿੰਦੀ ਮਤਲਬ ਦਿਖਾ ਹਾਰਟੀਕਲਚਰ ਐਗਰੀਕਲਚਰ ਵਾਲੇ ਹਾਲੇ ਬੜੇ ਅੱਛੇ ਅਫਸਰ ਸਾਰੇ ਸਰਕਾਰ ਦੀ ਤਰਫੋਂ ਬੜੀ ਅੱਛੀ ਮਤਲਬ ਤੁਸੀਂ ਕੰਮ ਕਰਾ ਤਾਂ ਕੋਈ ਕਮੀ ਨਹੀਂ ਹੈ ਕੋਈ ਚੀਜ਼ ਦੀ
1: ਜੀ ਜੀਵਨ ਜੀ ਦਿਖਾ ਗ੍ਰਾਂ ਕਾਜ ਰੋਡ ਜਵਾਲੀ ਤੇ ਜਿਹੜੇ ਸਹਿ ਤੁਸੀਂ ਆਹਾਂ ਕਰਨਾ ਇੱਥੋਂ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਇੱਥੋਂ ਤੁਸੀਂ ਆਹਾਂ ਕਰਨਾ ਜੁੜੇ ਆਪਣੇ ਖੇਤੀਬਾੜੀ ਦੇ ਅਨੁਭਵ

0: ਚ ਰੱਖੀ ਕਰੀ ਕਰਦੇ ਨੇ ਔਰ ਦੇਖਾ ਕਿ ਹੁਣ ਅਸਾਂ ਦਾ ਜਿਹੜਾ ਕਿਸਾਨ ਸਾਥੀ ਕੇ ਵੀ ਧਾਨਾਂ ਦੀ ਫਸਲਾਂ ਕਹਿਣ ਵੀ ਲਗਾਉਣੀਆਂ ਨੇ ਹਨਾ ਪੂਰੀਆਂ ਲਗਾ ਵੀ ਕਰਦੇ ਨੇ ਔਰ ਲਗਾਉਣੀਆਂ ਵੀ ਹਨ ਤਾਂ ਧਾਨਾਂ ਦੀ ਫਸਲਾਂ ਤਾਂ ਹੀ ਤਾਂ ਮੈਂ ਤਾਂ ਸਮਝਦਾ ਕਿ ਪਾਣੀ
1: ਦੀ ਮੰਗ ਜਿਹੜੀ ਇਸ ਪੂਰੀ ਹੋਈ ਜਾਣੀ ਕਿਉਂਕਿ ਹੁਣ ਮਾਨਸੂਨ ਜਿਹੜਾ ਵੀ ਉਤਰੀ ਆਇਆ ਕਹਿੰਦੇ ਹੁਣ ਵਰਖਾ ਜਿਹੜੀ ਨੇ ਸ਼ੁਰੂ ਹੋਆ ਕਰਦੀਆਂ ਨੇ
0: ਬਿਲਕੁਲ
1: ਤਾਂ ਮੌਸਮ ਦੀ ਜਾਣਕਾਰੀ ਦੇ ਬਾਅਦ ਬੜਕਾ ਚਾਚੂ ਹੁਣ ਮੰਡੀ ਭਾਵ ਪਾਸੇ ਚੱਲੀਏ
0: ਬਿਲਕੁਲ ਜੀ ਬਿਲਕੁਲ
1: ਜੀ ਤਾਂ ਕਿਸਾਨ ਸਾਥੀਓ ਦੇਖਾ ਅੱਜ ਸਬਜ਼ੀ ਮੰਡੀ 'ਚ ਜਿਹੜਾ ਥੋਕ ਭਾਵ ਜਿਹੜੇ ਐਸੇ ਰਹੇ ਕਿ ਆਲੂ ਰਿਹਾ ਪ੍ਰਤੀ ਕਿਲੋਗ੍ਰਾਮ 11 ਅਤੇ 13 ਰੁਪਏ ਪ੍ਰਤੀ ਕਿਲੋਗ੍ਰਾਮ ਪਿਆਜ਼ ਰਿਹਾ 24 ਅਤੇ 28 ਰੁਪਏ ਟਮਾਟਰ ਰਿਹਾ 32 ਅਤੇ 36 ਰੁਪਏ ਲਸੁਣ ਜਿਹੜਾ ਹੈ ਇਸ ਅੱਜ ਰਿਹਾ ਹੈ 120 ਅਤੇ 140 ਰੁਪਏ ਅਦਰਕ ਰਿਹਾ 130 ਅਤੇ 140 ਰੁਪਏ ਸ਼ਿਮਲਾ ਮਿਰਚ ਜਿਹੜੀ ਹੈ ਸਹਿ ਰਹੀ 45 ਅਤੇ 55 ਰੁਪਏ ਅਰਬੀ ਰਹੀ 32 ਅਤੇ 35 ਰੁਪਏ ਖੀਰਾ ਰਿਹਾ 22 ਅਤੇ 27 ਰੁਪਏ ਮਟਰ ਰਹੇ 90 ਅਤੇ 100 ਰੁਪਏ ਫੁੱਲ ਗੋਭੀ ਰਹੀ ਹੈ ਸਾਡੀ 50 ਅਤੇ 55 ਰੁਪਏ ਪ੍ਰਤੀ ਕਿਲੋਗ੍ਰਾਮ ਬੰਦ ਗੋਭੀ ਰਹੀ ਹੈ 15 ਅਤੇ 17 ਰੁਪਏ ਬੈਂਗਣ ਰਹੇ ਹਨ 20 ਅਤੇ 25 ਰੁਪਏ ਕੱਦੂ ਰਿਹਾ 12 ਅਤੇ 15 ਮੂਲੀ ਰਹੀ ਹੈ 20 ਅਤੇ 25 ਰੁਪਏ ਔਰ ਪਾਲਕ ਦੀ ਗੱਲ ਕੀਤੀ ਜਾਏ ਤਾਂ ਪਾਲਕ ਰਿਹਾ ਹੈ 30 ਅਤੇ 35 ਰੁਪਏ ਇਸ ਕੰਨੇ ਹੀ ਹਰੀ ਮਿਰਚਾਂ ਜਿਹੜੀਆਂ ਅੱਜ ਰਹੀਆਂ 28 ਅਤੇ 30 ਰੁਪਏ ਪ੍ਰਤੀ ਕਿਲੋਗ੍ਰਾਮ ਧਨੀਆ ਜਿਹੜਾ ਹੈ ਸਹਿ ਰਿਹਾ 90 ਅਤੇ 100 ਰੁਪਏ ਪ੍ਰਤੀ ਕਿਲੋਗ੍ਰਾਮ ਭਿੰਡੀ ਦੀ ਸਬਜ਼ੀ ਜਿਹੜੀ ਹੈ ਸਹਿ ਰਹੀ 25 ਅਤੇ 32 ਰੁਪਏ ਪ੍ਰਤੀ ਕਿਲੋਗ੍ਰਾਮ ਕਟਹਲ 40 ਅਤੇ 50 ਕਰੇਲਾ ਰਿਹਾ 22 ਅਤੇ 25 ਰੁਪਏ ਫਰਾਸ ਬੀਨ ਰਹੀ 80 ਅਤੇ 90 ਰੁਪਏ ਗਾਜਰ ਰਹੀ 25 ਅਤੇ 30 ਰੁਪਏ ਮਸ਼ਰੂਮ ਰਹੇ 180 ਅਤੇ 190 ਰੁਪਏ ਕਹਿੰਦੇ ਇਸ ਕੰਨੇ ਹੀ ਫਲਾਂ ਦੀ ਗੱਲ ਕੀਤੀ ਜਾਏ ਤਾਂ ਸੇਬ ਜਿਹੜਾ ਇਸ ਅੱਜ ਰਿਹਾ 130 ਅਤੇ 150 ਰੁਪਏ ਪ੍ਰਤੀ ਕਿਲੋਗ੍ਰਾਮ ਕੇਲਾ ਰਿਹਾ 40 ਅਤੇ 50 ਪ੍ਰਤੀ ਦਰਜਨ
0: ਜੀ ਜੀ
1: ਅਨਾਰ ਰਿਹਾ 150 ਅਤੇ 170 ਰੁਪਏ ਅਨਾਨਾਸ ਰਿਹਾ 40 ਅਤੇ 50 ਰੁਪਏ ਅਮਰੂਦ ਅੱਜ ਰਹੇ ਹਨ 80 ਅਤੇ 100 ਰੁਪਏ ਮੌਸਮੀ ਰਹੀ ਹੈ 90 ਅਤੇ 100 ਰੁਪਏ ਪਪੀਤਾ ਰਿਹਾ 40 ਅਤੇ 45 ਖਰਬੂਜਾ ਰਿਹਾ 20 ਅਤੇ 30 ਤਰਬੂਜ ਰਿਹਾ 10 ਅਤੇ 15 ਕਨੇ ਇਸ ਕਨੇ ਚੇਰੀ ਰਹੀ 200 ਅਤੇ ਲੈ ਕੇ 250 ਰੁਪਏ ਪ੍ਰਤੀ ਕਿਲੋਗ੍ਰਾਮ ਅੰਬ ਰਿਹਾ 60 ਅਤੇ 70 ਰੁਪਇਆ ਅੰਬ ਤੋਤਾ ਰਿਹਾ 40 ਅਤੇ 50 ਰੁਪਏ ਨਿੰਬੂ ਰਹੇ 65 ਅਤੇ 70 ਰੁਪਏ ਪ੍ਰਤੀ ਕਿਲੋਗ੍ਰਾਮ
0: ਬਿਲਕੁਲ ਤਾਂ ਕਿਸਾਨ ਸਾਥੀ ਇਹ ਥੇ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ ਔਰ ਇਸ ਦੇ ਬਾਅਦ ਹਾਂ ਫਿਰ ਸੁਣਨਾ ਸਾਰੇ ਰਲੀ ਮਿਲੀ ਇੱਕ ਪਿਆਰਾ ਦੇ ਲੋਕ ਗੀਤ ਤਾਂ ਸੁਣਦੇ ਨੇ ਲੋਕ ਗੀਤ।